0: ਵਟ ਲੋਕ ਵਟ ਗ੍ਰੇ ਤੈਨੂੰ ਹੀ ਕਰਮ ਚੇ ਵਟ ਨਾਕ ਵਟ ਨੈ ਤੇ ਤੇਰਾ ਕੁੱਤੇ ਜੱਫੇ ਵਟ ਸਾਲ ਵਟ ਸਾਲ ਤੇ ਹੀ ਤੁਕੀ ਕੇ ਪਾਰ ਕਭੀ ਸੋਫ ਕਭੀ ਰੂਟ ਇੰਦਰ ਤੇਰਾ ਐਟੀਟੂਡ
1: ਤੇਰੇ ਲਈ ਇਹੀ ਤੋ ਸਿਗਨਲ ਤੋੜ ਤਾੜ ਕੇ ਆਇਆ।